ਅੱਗ ਲੱਗੀ ਹੋਈ ਸਟੋਕਸ ਨੂੰ ਰੈਡ ਬੁੱਲ ਨਾਲ ਗਲਾ ਸਿਖੰਬ ਲੱਗੇ ਮੇਰੇ ਥੋਟਸ ਨੂੰ ਦਸ ਸਾਲ ਹੋ ਗਏ ਅੱਜ ਵੀ ਉਹਨਾਂ ਦੇ ਜ਼ਿਹਨ ਚ ਮੈਂ ਰੈਂਟ ਫ੍ਰੀ ਪੋਲ ਡਾਂਸ ਰੋਜ਼ ਮੈਂ ਕਰਾਉਂਦਾ ਬਿਲੋਂ ਉਂਗਲਾਂ ਤੇ ਓਪਸ ਨੂੰ